ਲਓ ਜੀ ਸਰਕਾਰ, ਹੁਣ ਵੇਲਾ ਆਇਆ ਜੇ ਸਾਡੇ ਬੜੇ ਸੋਹਣੇ ਲਿਸਨਰ ਨੇ ਰਿਆਜ਼ ਸਾਹਿਬ ਬ੍ਰੈਡਫੋਰਡ ਤੋਂ ਤਸ਼ਰੀਫ ਲੈ ਕੇ ਆਉਂਦੇ ਨੇ, ਆਗਾਜ਼ ਦੇ ਪ੍ਰੋਗਰਾਮ ਵਿੱਚ ਆ ਜਾਂਦੇ ਨੇ ਅਤੇ ਪ੍ਰੋਗਰਾਮ ਦੇ ਇਖਤਿਤਾਮ ਵਿੱਚ ਆਪਣਾ ਤੋਹਫ਼ਾ ਵਸੂਲ ਕਰਦੇ ਨੇ। ਤੁਹਾਡੀ ਆਮਦ ਸਾਡੇ ਪ੍ਰੋਗਰਾਮ ਵਿੱਚ ਬਾਇਸੇ ਸਦ ਇਫਤਖਾਰ ਹੈ। ਤੁਹਾਨੂੰ ਪੰਜਾਬੀ ਪਸੰਦ ਹੈ ਨਾ ਮੇਰੀ, ਅਤੇ ਮੈਂ ਇਸ ਕਰਕੇ ਹੀ ਪੰਜਾਬੀ 'ਚ ਗੱਲ ਕਰ ਰਿਹਾ। ਅੱਲਾ ਤੁਹਾਨੂੰ ਹਯਾਤੀ ਦੇ, ਖੈਰ ਨਾਲ ਰੱਖੇ, ਸਿਹਤ ਨਾਲ ਰੱਖੇ ਅਤੇ ਤੁਹਾਡੇ ਕਾਰੋਬਾਰ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਅਤਾ ਫਰਮਾਏ ਅਤੇ ਖੈਰੋ ਬਰਕਤ ਪਾਏ। ਤੁਹਾਡਾ ਤੋਹਫ਼ਾ ਲੈ ਕੇ ਹਾਜ਼ਰ ਹਾਂ। ਆਮਦ ਦਾ ਬੇਇੰਤਹਾ ਸ਼ੁਕਰੀਆ ਰਿਆਜ਼ ਸਾਹਿਬ, ਤੁਹਾਡੇ ਵਾਸਤੇ ਅਤੇ ਤੁਹਾਡੇ ਫਰੈਂਡ ਮਹਿਮੂਦ ਸਾਹਿਬ ਵਾਸਤੇ।